ਤੇ ਰੋਜ਼ਗਾਰ ਦੇ ਵਸਾਇਲ ਪੈਦਾ ਹੋ ਸਕਣ, ਦੋਹਾਂ ਇਹਨਾਂ ਇਲਾਕਿਆਂ ਵਿੱਚ ਸਾਫ਼ ਤੇ ਖਾਲਿਸ ਦੁੱਧ ਦੀ ਮੰਗ ਵੀ ਪੂਰੀ ਹੋ ਸਕੇ। ਸਾਮੀਨ, ਅਸੀਂ ਕਦੀਮ ਦੌਰ ਕੋ ਜਾਂ ਪਿਛਲੀਆਂ ਵਕਤਾਂ ਨੂੰ ਦਿਖਾਂ ਤਾਂ ਇਸ ਵੇਲੇ ਬੈਕਮ ਵਿੱਚ ਦੁੱਧ ਦੀਆਂ ਸਮਝੋ ਜੀਆਂ ਅਤੇ ਨਹਿਰਾਂ ਵਹਿੰਦੀਆਂ ਹੁੰਦੀਆਂ ਸੀਆਂ, ਦੁੱਧਾਂ ਦੇ ਕੱਠੇ ਜੁਲਦੇ ਹੁੰਦੇ ਆ ਸੀ, ਹਰ ਚੂਹੇ ਤਲਾ ਹਰ ਠੰਡੇ ਕੱਠੇ ਦੇ ਪਾਸਾ ਨਾਲ ਇੱਕ ਕੋਠੀ ਬਣਾ ਕੇ ਬੱਟਿਆਂ ਦੀ ਉਸ ਵਿੱਚ ਜੰਮੇ ਵਾਸਤੇ ਦੁੱਧ ਰੱਖ ਛੁੱਟਦੇ ਆ ਸੀ, ਘੇ ਹੁੰਦੇ ਆ ਸੀ, ਮੱਖਣ ਅਤੇ ਲੱਸੀਆਂ ਹੁੰਦੀਆਂ ਸੀਆਂ। ਅੱਜ ਬੜਾ ਇਹ ਦਿਖੇ ਵਿੱਚ ਬਹੁਤ ਘੱਟ ਨਜ਼ਰ ਆਉਂਦਾ ਹੈ, ਇਸ ਵਾਸਤੇ ਅਸਾਂ ਕੋ ਇਸ ਪਾਸੇ ਤਵੱਜਾ ਦਿੱਤੇ ਦੀ ਸਖ਼ਤ ਲੋੜ ਹੈ। ਤਸਾਮੀਨ, ਆਓ ਪਹਿਲੇ ਸੁਣਦੇ ਹਾਂ ਕਰਨਜੀਤ ਸਿੰਘ ਦੀ ਆਵਾਜ਼ ਵਿੱਚ ਇਹ ਗੀਤ।

ਸਹੂਲੀਅਤ ਹਾਸਲ ਕਰਨੇ ਵਾਸਤੇ ਫਾਇਦਾ ਚਾਹਵਣ ਰਜਿਸਟ੍ਰੇਸ਼ਨ ਕਰਨੇ ਦੇ ਪਿੱਛਾ ਹੀ ਜੰਮੂ ਅਤੇ ਕਸ਼ਮੀਰ ਵਿੱਚ ਪਹੁੰਚ ਗਏ ਸਨ। ਇੱਕ ਸਰਕਾਰੀ ਬਿਆਨ ਵਿੱਚ ਬਗੈਰ ਰਜਿਸਟ੍ਰੇਸ਼ਨ ਦੇ ਜੰਮੂ ਕਸ਼ਮੀਰ ਪਹੁੰਚਦਿਆਂ ਸਾਰਿਆਂ ਯਾਤਰੀਆਂ ਕੋਲ ਆਪਣੀ ਬਾਰੀ ਦਾ ਇੰਤਜ਼ਾਰ ਕਰਨੇ ਔਰ ਇੰਤਜ਼ਾਮੀਆਂ ਦੀ ਤਰਫੋਂ ਮੁਕਰਰ ਕੀਤੀ ਗਈਆਂ ਤਾਰੀਖਾਂ ਪਰ ਯਾਤਰਾ ਸ਼ੁਰੂ ਕਰਨੇ ਦੀ ਤਾਕੀਦ ਕੀਤੀ ਗਈ ਦੀ ਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਸ੍ਰੀਨਗਰ ਤੋਂ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਔਨ AIR ਔਰ DTH ਉੱਪਰ ਵੀ ਸੁਣ ਸਕਦੇ ਹੋ। ਵਜ਼ੀਰ ਆਜ਼ਮ ਨਰਿੰਦਰ ਮੋਦੀ 26 ਜੁਲਾਈ ਕੋ ਆਪਣੇ ਮਹਾਨਾ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਮੁਖਤਲਿਫ ਮੌਜੂਆਤ ਉੱਪਰ ਇਜ਼ਹਾਰ ਖਿਆਲ ਕਰ ਸਨ। ਇਸ ਰੇਡੀਓ ਪ੍ਰੋਗਰਾਮ

0: ਆਕਾਸ਼ਵਾਣੀ ਸ੍ਰੀਨਗਰ ਤੋਂ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਔਨ AIR ਔਰ DTH ਉੱਪਰ ਵੀ ਸੁਣ ਸਕਦੇ ਹੋ। ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ 26 ਜੁਲਾਈ ਕੋ ਆਪਣੇ ਮਹਾਨਾ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਮੁਖਤਲਿਫ ਮੌਜੂਆਤ ਉੱਪਰ ਇਜ਼ਹਾਰ ਖਿਆਲ ਕਰ ਸਨ। ਇਸ ਰੇਡੀਓ ਪ੍ਰੋਗਰਾਮ ਦਾ 136ਵਾਂ ਸ਼ੁਮਾਰਾ ਹੋਸੀ। ਲੋਕਾਂ ਕੋ ਆਖੇ ਗਿਆ ਕੋ ਆਪਣੀ ਆਰਾ ਔਰ ਮਸ਼ਵਰੇ 2 ਔਰ 4 ਜੁਲਾਈ ਤੋਂ ਟੂਲ ਫਰੀ ਨੰਬਰ 1-800-11-7800 ਨਰਿੰਦਰ ਮੋਦੀ ਐਪ ਜਾਂ MyGOV ਓਪਨ ਫੋਰਮ ਦੇ ਜ਼ਰੀਏ ਭੇਜ ਸਕਦੇ ਹਨ। ਇਸ ਦੇ ਇਲਾਵਾ 1922 ਉੱਪਰ ਮਿਸਡ ਕਾਲ ਦੇ ਕੇ SMS ਉੱਪਰ ਮੌਸੂਲ ਹੋਏ ਵਾਲੇ ਲਿੰਕ ਕੋ ਫਾਲੋ ਕਰਕੇ ਆਪਣੀ ਆਰਾ ਔਰ ਮਸ਼ਵਰੇ ਬਰਾਹ ਰਾਸਤ ਵਜ਼ੀਰ ਆਜ਼ਮ ਕੋ ਭੇਜ ਸਕਦੇ ਹਨ। ਮਹਿਕਮਾ ਇਤਲਾਤ ਔਰ ਤਾਲਕਾਤ ਆਮਾ ਦੇ ਦੁਨੀਆ ਭਰ ਦੇ ਫਿਲਮ ਸਾਜ਼ਾਂ ਕੋ ਜੰਮੂ ਕਸ਼ਮੀਰ ਇੰਟਰਨੈਸ਼ਨਲ ਫਿਲਮ ਫੈਸਟੀਵਲ 2024 ਵਿੱਚ ਸ਼ਿਰਕਤ ਵਾਸਤੇ ਫਿਲਮਾਂ ਮੰਗੇ ਗਈਆਂ। ਫਿਲਮਾਂ 31 ਜੁਲਾਈ 2024 ਤੋਂ ਦਾਖਲ ਕੀਤੇ ਜੁਲ ਸਕਦੀਆਂ। ਮੁਤਲਕੀਨ ਕੋ ਆਖਿਆ ਗਿਆ ਕਿ ਇਸ ਸਿਲਸਿਲੇ ਵਿੱਚ ਮਜ਼ੀਦ ਜਾਣਕਾਰੀ ਵੈਬਸਾਈਟ www.iffjk.org ਕੋਲੋਂ ਹਾਸਲ ਕਰਨ। ਵਾਜ਼ਿਆ ਰਹੇ ਜੰਮੂ ਕਸ਼ਮੀਰ ਫਿਲਮ ਫੈਸਟੀਵਲ 2024 7 ਤੋਂ 10 ਸਤੰਬਰ 2024 ਤੋਂ SKICC ਸ੍ਰੀਨਗਰ ਵਿੱਚ ਮੁਨਕਦ ਹੋ ਸੀਗਾ, ਜਿਸ ਦਾ ਮਕਸਦ ਜੰਮੂ ਕਸ਼ਮੀਰ ਕੋ ਸਿਨੇਮਾ ਸਕਾਫਤ ਤਖਲੀਕੀ ਤਬਾਦਲੇ ਦੇ ਵਾਸਤੇ ਇੱਕ ਮੁਤਹਰਕ ਜਾਈ ਦੇ ਤੌਰ ਪੇਸ਼ ਕਰਨਾ ਹੈ। ਭਾਰਤ ਦਾ ਸਾਰਿਆਂ ਕੋਲੋਂ ਬੜਾ ਗਲੋਬਲ ਟੈਕਸਟਾਈਲ ਇਵੈਂਟ ਭਾਰਤ ਟੈਕਸ 2024 ਕੱਲ੍ਹ ਤੋਂ ਭਾਰਤ ਮੰਡਪਮ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਰਿਹਾ। ਇਹਨਾਂ 4 ਰੋਜ਼ਾਂ ਦੀ ਤਕਰੀਬ ਦੇ ਦੌਰਾਨ ਟੈਕਸਟਾਈਲਸ ਫੈਸ਼ਨ ਦੇਰਪਾਈਅਤ ਟੈਕਨੋਲੋਜੀ ਇਖਤਰਾਈਅਤ ਸਰਮਾਇਆਕਾਰੀ ਬੈਨ ਲਗਵਾਮੀ ਤਜਾਰਤ ਵਿੱਚ ਭਾਰਤ ਦੀ ਬੜ੍ਹਦੀ ਹੋਈ ਆਲਮੀ ਲੀਡਰਸ਼ਿਪ ਦੀ ਅਕਾਸੀ ਕੀਤੀ ਜੁਲ ਰਹੀ। ਤਕਰੀਬ ਦੇ ਦੌਰਾਨ ਕਾਰਖਾਨਾਦਾਰਾਂ, ਬਰਾਮਦਕਾਰਾਂ, ਆਲਮੀ ਖਰੀਦਾਰਾਂ, ਸਰਮਾਇਆਕਾਰਾਂ, ਪਾਲਿਸੀ ਸਾਜ਼ਾਂ, ਬੈਨ ਲਗਵਾਮੀ ਵਫੂਦ, ਕਾਰੀਗਰਾਂ, ਸਟਾਰਟਅਪਸ ਔਰ ਟੈਕਨੋਲੋਜੀ ਦਸਤਿਆਬ ਕਰਾਲੇ ਵਾਲਿਆਂ ਕੋ ਇੱਕ ਮੁਸ਼ਤਰਕਾ ਪਲੇਟਫਾਰਮ ਫਰਾਹਮ ਹੋ ਸੀ। ਤਕਰੀਬ ਵਿੱਚ 14 ਮੁਲਕਾਂ ਦੇ ਨੁਮਾਇਸ਼ਕਾਰ ਸ਼ਿਰਕਤ ਕਰ ਰਹੇ। ਉਮੋਰੀ ਨੌਜਵਾਨ ਔਰ ਖੇਡ ਕੁਦ ਦੀ ਮਰਕਜ਼ੀ ਵਜ਼ਾਰਤ ਸੁਣ ਮੇਰਾ ਯੁਵਾ ਭਾਰਤ ਦੇ ਜ਼ਰੀਏ ਚਲਾਈ ਜੁਲਰੀ ਮੁਲਕੀਰ ਮੁਹਿੰਮ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਦੇ ਦੂਏ ਮਰਹਲੇ ਦਾ ਆਗਾਜ਼ ਕੀਤਾ। ਇਸ ਮੁਹਿੰਮ ਦੇ ਤਹਿਤ 3 ਵਸਤੀ ਫਾਰਮੇਟ ਵਿੱਚ ਮੁਕਾਬਲਾ ਮੁਨਕਦ ਕੀਤੇ ਗਏ ਸਨ, ਜਿਨ੍ਹਾਂ ਵਿੱਚ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨ ਐਸਾ ਕਹਿਣ ਰਹੇ। 5 ਭਾਰਤੀ ਤੁਲਬਾ ਸੁਣ ਬੁਕਾ ਰਾਮ ਰੰਗਾ ਕੋਲੰਬੀਆ ਵਿੱਚ ਰਵਾਂ ਮਹੀਨੇ ਦੀ 4 ਤਾਰੀਖ ਤੋਂ 12 ਤਾਰੀਖ ਤੋਂ ਮੁਨਕਦ ਹੋਏ ਵਾਲੇ 56ਵੇਂ ਇੰਟਰਨੈਸ਼ਨਲ ਫਿਜ਼ਿਕਸ ਓਲੰਪੀਆਡ 2024 ਵਿੱਚ ਸੋਨੇ ਦੇ ਤਮਗੇ ਜੀਤ ਕੇ ਦੇ ਮਜਮੂਈ ਤੌਰ ਉੱਪਰ ਭਾਰਤ ਸੁਣ ਇਸ ਓਲੰਪੀਆਡ ਵਿੱਚ ਰੂਸ, ਚੀਨ, ਕਜ਼ਾਕਿਸਤਾਨ, ਜਨੂਬੀ ਕੋਰੀਆ, ਤਾਇਵਾਨ ਦੇ ਨਾਲ 2 ਪੁਜ਼ੀਸ਼ਨ ਹਾਸਲ ਕੀਤੀ। ਵਜ਼ੀਰ ਆਜ਼ਮ ਨਰਿੰਦਰ ਮੋਦੀ ਸੁਣ 5 ਸੋਨੇ ਦੇ ਤਮਗੇ ਹਾਸਲ ਕਰਨ ਵਾਸਤੇ ਭਾਰਤੀ ਦਸਤੇ ਕੋ ਮੁਬਾਰਕਬਾਦ ਦਿੱਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵਜ਼ੀਰ ਆਜ਼ਮ ਸੁਣ ਆਖਿਆ ਕਿ ਇਹ ਕਾਮਯਾਬੀ ਮੁਲਕ ਦੀ ਯੁਵਾ ਸ਼ਕਤੀ ਔਰ ਸਾਇੰਸ ਔਰ ਤਹਿਕੀਕ ਵਿੱਚ ਨੌਜਵਾਨਾਂ ਦੀ ਦਿਲਚਸਪੀ ਦਾ ਇੱਕ ਹੋਰ ਮਿਸਾਲ ਆ। ਇਹ ਅਸੀਆਂ ਉਹਨਾਂ ਤੋਂ ਦੀਆਂ ਖਬਰਾਂ। ਖੁਦਾ ਹਾਫਿਜ਼।
1: یہ آکاشوانی سری نگر میڈیم ویو اکھ ساس اکھ تو شرح کلو ہرٹس تو ایف ایم اکھ 3.5 میگا ہرٹزن پہ 4 بجے تو 30 منٹ سپد سمین چھکر تو روف پیش یہ کلامی نعم صب صداکار پرویز احمد ڈار تو تہ ستھی

0: ऋषि चौहान ਨਾਲ ਇੱਕ ਇੰਟਰਵਿਊ ਹੈ, ਤਾਜ਼ਾ ਰਿਕਾਰਡ ਕੀ ਹੋਗੀ ਇੰਟਰਵਿਊ ਹੈ, ਤਾਂ ਵੀ ਇੰਟਰਵਿਊ ਸੁਣ ਲਿਆ।
1: ਸਾਮੀਨ ਇਕਰਾਮ, ਇੱਕ ਮੁਲਾਕਾਤ ਸਿਲਸਿਲਾ ਪ੍ਰੋਗਰਾਮ ਕੇ ਤਹਿਤ, ਜਿਸ ਤਰ੍ਹਾਂ ਤੁਮ ਜਾਣੇ ਕਿ ਆਮ ਆਪਣਾ ਇਸ ਪ੍ਰੋਗਰਾਮ ਮਾ ਅਲੱਗ ਅਲੱਗ ਸ਼ਖਸੀਅਤ ਨਾਲ ਦਾਵਤ ਦੇਤਾ ਰਹਾਂ, ਤਾਂ ਮੁਖਤਲਫ ਮੌਜੂਆਤ ਨਾਲ ਲੈ ਕੇ ਥਾਰੇ ਨਾਲ ਗੱਲਬਾਤ ਹੋਤੀ ਰਹੇ। ਇਸੇ ਸਿਲਸਿਲਾ ਨਾ ਅੱਗੇ ਵਧਾਤਾ, ਆਮਣੇ ਅੱਜ ਵੀ ਆਪਣਾ ਸਟੂਡੀਓ ਮਾ ਇੱਕ ਮਿਜ਼ਮਾਨ ਨਾਲ ਦਾਵਤ ਦਿੱਤੀ ਹੈ। ਮਾਰਾ ਅੱਜ ਕਾ ਮਿਜ਼ਮਾਨ ਹੈ ਅਬਦੁਲ ਰਸ਼ੀਦ ਚੌਹਾਨ ਸਾਹਿਬ। ਔਰ ਅਬਦੁਲ ਰਸ਼ੀਦ ਚੌਹਾਨ ਸਾਹਿਬ, ਥਾਰੋ ਇਸਤਕਬਾਲ ਹੈ ਇਸ ਪ੍ਰੋਗਰਾਮ ਮਾ।
2: ਸ਼ੁਕਰ ਸਾਹਿਬ, ਥਾਰੋ ਬੜਾ ਬੜਾ ਸ਼ੁਕਰੀਆ, ਤੁਹਾਨੂੰ ਆਮਨਾ ਦਾਵਤ ਦਿੱਤੀ, ਥਾਰੇ ਨਾਲ ਵੀ ਮੁਲਾਕਾਤ ਹੋਈ ਤੇ ਗੱਲ ਚਾਲ ਕਰਨ ਕੋ ਆਮਨਾ ਵੀ ਮੌਕਾ ਮਿਲਿਓ, ਤੇ ਆਮ ਥਾਰਾ ਸ਼ੁਕਰ ਗੁਜ਼ਾਰ ਹਾਂ ਇਸ ਗੱਲ ਮਾ ਤੁਹਾਨੂੰ ਆਮਨਾ ਦਾਵਤ ਦਿੱਤੀ, ਥਾਰੇ ਨਾਲ ਮੁਲਾਕਾਤ ਹੋਈ ਇਸ ਗੁਜਰੀ ਪ੍ਰੋਗਰਾਮ ਦੇ ਨਾਲ, ਰੇਡੀਓ ਦੇ ਨਾਲ ਆਮਨਾ ਬਹੁਤ ਬੜੋ ਮੁੰਡ ਦੇ ਬਚਪਨ ਦੇ ਪਿਆਰ ਹੈ ਮਨਾ, ਹਮੇਸ਼ ਕੇ ਲਈ ਹੂੰ ਰੇਡੀਓ ਨੂੰ ਨਹੀਂ ਭੁਲਾਤਾ, ਭਾਵੇਂ ਮੇਰੇ ਦੇ ਹੋਰ ਸਾਰਾ ਕੰਮ ਰਹਿ ਜਾ ਗਿਆ, ਰੇਡੀਓ ਨੂੰ ਨਹੀਂ ਭੁਲਾਤੋ।
1: ਜੀ ਜੀ,
2: ਦੁਨੀਆਂ ਦਾ ਕੋਨੋ ਕੋਨੋ ਮੈਂ ਹੂੰ ਚੱਲੂੰ, ਇਸ ਰੇਡੀਓ ਦੇ ਬਗੈਰ ਹੂੰ ਰਹਿ ਸਕਦੋ ਨਹੀਂ, ਆਪਣਾ 5 ਵਜਾ ਨਾ ਹੂੰ ਕਦੇ ਵੀ ਨਹੀਂ ਭੁਲਾ ਸਕਦੋ।
1: ਰਸ਼ੀਦ ਸਾਹਿਬ, ਤਾਂ ਆਪਣੀ ਉਮਰ 70-75 ਸਾਲ ਦੱਸੀ ਹੈ, ਤੇ ਇਸ ਉਮਰ ਤੇ ਆਪਣਾ ਪਤਾ ਚੱਲਿਆ ਕਿ ਤਾਂ ਜ਼ਿੰਦਗੀ ਕੇ ਵਿੱਚ ਮੁੱਚ ਕੁਝ ਦੇਖਿਆ ਹੋਇਆ, ਸਿੱਖਿਆ ਹੋਇਆ, ਇਸੇ ਬਾਰੇ ਆਮ ਥਾਰੇ ਨਾਲ ਗੱਲ ਕਰਾਂਗਾ। ਲੇਕਿਨ ਉਸ ਤੋਂ ਪਹਿਲਾਂ ਆਮ ਚਾਹਵਾਂਗਾ ਕਿ ਤਾਂ ਆਪਣਾ ਤਾਰਫ ਆਪਣਾ ਸਮੇਂ ਨਾ ਕਰਾਵੇਗਾ ਕਿ ਅਬਦੁਲ ਰਸ਼ੀਦ ਚੌਹਾਨ ਸਾਹਿਬ ਔਰ ਕਿਤਰੇ ਇਨ ਥਾਰੀ ਜੰਮ ਪੜ ਕੇ ਤੋਈ ਹੈ, ਔਰ ਇਸ ਵਕਤ ਤਾਂ ਕੇ ਕੁਝ ਕਰਨ ਲਗਾ।
2: ਰਿਆਸੀ ਮੈਂ ਮੇਰੀ ਜੰਮ ਪੜ ਹੋਈ ਹੈ, ਪੈਦਾਇਸ਼ ਮੇਰੀ ਉੱਥ ਕੀ ਹੈ, ਉਸ ਵਕਤ ਮਾਰੋ ਪੇਸ਼ੋ ਤੋਂ ਖਾਨੇ ਬਦੋਸ਼ ਹਮ ਪੇੜ ਬਕਰੀ ਕੋ ਕੰਮ ਕਰਾਂ ਥਾ, ਉਨਕੇ ਨਾਲ ਹਮ ਰਹਾਂ ਸਾਂ ਥਾ, ਚੱਲਾਂ ਥਾ, ਵੋ ਪਾਲਾਂ ਥਾ, ਆਪਣਾ ਗੁਜ਼ਾਰੋ ਕਰਾਂ ਥਾ, ਆਪਣਾ ਨਿਜ਼ਾਮ ਚਲਾਂ ਥਾ, ਤੋ ਫਿਰ ਚਲਤਾ ਚਲਤਾ ਚਲਤਾ ਤੇ ਫਿਰ ਬਾਅਦ ਮੈਂ ਹਮਨੇ ਕੁਝ ਇਸ ਤਰ੍ਹਾਂ ਦੇਖਿਓ ਕਿ ਮਾਰੇ ਕੋਲ ਪੜ੍ਹਾਈ ਨਹੀਂ ਸੀ, ਮਾਰਾ ਬੱਚਾ ਦਰਬ ਦਰ ਥਾ, ਹਮਾਰਾ ਬੱਚਾ ਬਿਲਕੁਲ ਬੇਕਾਰ ਥਾ, ਕੋਈ ਲੱਕੜੀ ਆਣੇ, ਕੋਈ ਘੋੜਾ ਜਾ ਰਹੇ, ਕੋਈ ਕਿਉਂ ਜਾ ਰਹੇ, ਡੰਗਰਾਂ ਦੇ ਨਾਲ ਚੱਲ ਰਿਹਾ, ਤੇ ਇਸ ਤਰ੍ਹਾਂ ਹਮਨਾ ਵਾ ਗੱਲ ਕੋਈ ਪਸੰਦ ਨਾ ਆਈ।
1: ਠੀਕ,
2: ਫਿਰ ਹਮਨੇ ਇਹ ਗੱਲ ਕਰੀ ਕਿ ਮੈਂ ਕੋਈ ਹਮਨੇ ਇਹ ਸੋਚੀ ਕਿ ਹਮਨੇ ਕਿਉਂ ਕਿਤੇ ਹਮ ਜ਼ਮੀਨ ਕੋ ਟੁਕਰੋ ਲੈ ਕੇ ਬੈਸਾਂ, ਤੇ ਜਿਤ ਮਾਰਾ ਇਹ ਬੱਚਾ ਕਿਤੇ ਸਕੂਲ ਕੇ ਨਜ਼ਦੀਕ ਵੇ ਔਰ ਸਕੂਲ ਨਾ ਪੜ੍ਹੇ
1: ਜੀ,
2: ਤੇ ਫਿਰ ਮਾਰੋ ਵੀ ਅੱਗੇ ਨਾਂ ਰੋਸ਼ਨ ਵੇ, ਆਮ ਵੀ ਅੱਗੇ ਅੱਗੇ ਚੱਲਾਂ, ਮਾਰੋ ਵੀ ਥੋੜਾ ਥੋੜਾ ਅੱਗੇ ਨਾਂ ਵੱਧੋ ਚੱਲੇ, ਤੇ ਇਸ ਗੱਲ ਵਾਸਤੇ ਹਮਨੇ ਫਿਰ ਜ਼ਮੀਨ ਲੈ ਕੇ ਤੇ ਖਿਰੂ ਸ਼ਹਿਰ ਮੈਂ ਵਾਪਸ ਰਹੂੰਗਾ ਹੂੰ
1: ਜੀ,
2: ਤੇ ਕਾਫੀ ਡੇਰਾ ਮਾਰਾ ਉਰ ਪਰ, ਤੇ ਇਸ ਵਕਤ ਮਾਰਾ ਬੱਚਾ ਵੀ ਪੜ੍ਹੇ ਲੱਗਾ, ਬੱਚੋਂ ਦਾ ਬੱਚਾ ਵੀ ਪੜ੍ਹੇ ਲੱਗਾ ਸ਼ੁਕਰ ਸਾਹਿਬ, ਤੇ ਇਸ ਵਕਤ ਬਹੁਤ ਬੜੀ ਖੁਸ਼ੀ ਹੈ ਮਨਾ।
1: ਰਸ਼ੀਦ ਸਾਹਿਬ, ਤੁਹਾਨੂੰ ਜਿਸ ਤਰ੍ਹਾਂ ਗੱਲ ਕੀ ਕਿ ਆਮ ਰਿਆਸੀ ਮਰਾਂ ਥਾ ਔਰ ਉਸ ਤੋਂ ਬਾਅਦ ਆਪਣੇ ਹਿਜਰਤ ਕਰਕੇ ਆਪਣਾ ਬੱਚਾ ਨਾ ਪੜ੍ਹਾਉਣ ਵਾਸਤੇ ਤਾਂ ਵਹਾਬ ਸਾਹਿਬ ਪਾਂਪੁਰ ਕੇ ਵਿੱਚ ਆ ਗਿਆ, ਤੇ ਕਿਤਨੇ ਕੁ ਟਾਈਮ ਹੋ ਗਿਆ ਤੁਹਾਨੂੰ ਇਸ ਚਾਹ ਕੇ ਵਿੱਚ ਬੱਸਿਆ ਵਾ ਨਾ?
2: ਹਮ 2002 ਕੇ ਵਿੱਚ ਆਇਆ ਸ਼ੁਕਰ ਸਾਹਿਬ
1: ਜੀ,
2: ਹਾਂ 2002 ਮਾ ਹਮਨੇ ਹਿਜਰਤ ਕਰਕੇ ਤਾਂ ਕੇ ਜ਼ਮੀਨ ਖਰੀਦ ਗਏ
1: ਜੀ,
2: ਫਿਰ ਬੈਸ ਰਿਹਾ ਤੇ ਫਿਰ ਉਹਦੇ ਬੱਚਿਆਂ ਨਾਲ ਪੜ੍ਹਾਉਣ ਲੱਗ ਗਿਆ, ਫਿਰ ਬੱਚਾ ਸਕੂਲ ਦੇ ਨਜ਼ਦੀਕ ਗਿਆ, ਇਸ ਵਕਤ ਵੀ ਮਾਰਾ ਬੱਚਾ ਇਨਸ਼ਾਅੱਲਾ ਸਕੂਲ ਚੱਲੇ ਲੱਗਾ ਸਾਰਾ
1: ਜੀ,
2: ਕੋਈ ਬੱਚੋ ਬੇਕਾਰ ਮਾਰੋ ਇਸ ਮਸਲਾ ਮੈਂ ਨਹੀਂ ਆ ਰਿਹਾ, ਹਮ ਆਪਣਾ ਕੰਮ ਮਾਂ ਬਾਪ ਭਾਵੇਂ ਮਜ਼ਦੂਰੀ ਕਰੇਗਾ, ਲੇਕਿਨ ਬਾਲ ਬਾਲ ਬੱਚੇ ਜਿਹੜੇ ਹੋਏ ਸਕੂਲ ਕੀ ਤਰਫ ਰਾਗੋ ਵੇ।
1: ਰਸ਼ੀਦ ਸਾਹਿਬ, ਕਿਸ ਚੀਜ਼ ਨੇ ਤਾਮਣਾ ਇਸ ਪਾਸੇ ਆਉਣ ਪਰ ਮਜਬੂਰ ਕੀਆ ਕਿ ਨਾ ਮੇਰੇ ਵਾਸਤੇ ਬਿਹਤਰ ਹੈ ਕਿ ਜਿਤਨਾ ਹੂੰ ਆਪਣਾ ਮਾਲ ਚੌਕਸ ਨਾਲ ਲੈ ਕੇ ਇੱਕ ਜਾ ਤੇ ਦੂਜੀ ਜਾ ਚੱਲੂ ਕਹੋ, ਉਸ ਤੋਂ ਬਿਹਤਰ ਹੈ ਕਿਉਂ ਇੱਕ ਜਾ ਬੈਸ ਕੇ ਆਪਣਾ ਬੱਚਾ ਨਾ ਪੜਾਊ, ਮਿਨਾ ਇਸ ਤੇ ਫਾਇਦਾ ਪਹੁੰਚਾ ਕਹੋ, ਕਿਉਂਕਿ ਆਮ ਦੇਖਾ ਨਾ ਕਿ ਜਦ ਇਨਸਾਨ ਉਹ ਕਹਿੰਦਾ ਕਿ ਟੱਕਰ ਲੱਗੀ ਤਾਂ ਫਿਰ ਆਦਮੀ ਅੱਗੇ ਦੇਖਿਆ, ਤਾਂ ਥਾਰਾ ਜ਼ਿਹਨ ਮੈਂ ਕੀ ਖਿਆਲ ਆਇਆ, ਕਈ ਐਸੀ ਦਿੱਕਤ ਆਈ ਥੀ ਜਾਂ ਕਈ ਐਸੀ ਸੋਚ ਆਈ ਥੀ, ਜਾਂ ਕਿ ਫਿਰ ਇਨਸਾਨ ਉਹ ਕਹਿੰਦਾ ਕਿ ਉਸ ਤੇ ਨਸੀਏ ਤੇ ਰੇਸ ਮੈਂ ਬਸੀਏ, ਕੀ ਖਿਆਲ ਆਇਆ ਤਾਂ ਤਮ ਇਸ ਪਾਸੇ ਆਇਆ ਕਿ ਨਾ ਇਸ ਪੇਸ਼ਾ ਨਾ ਛੋੜ ਕੇ ਆਊ, ਆਪਣਾ ਬੱਚਾ ਨਾ ਕਿਉਂ ਨਾ ਪੜਾਊ, ਇੱਕ ਜਾ ਕੇ ਵਿੱਚ ਕਿਉਂ ਨਾ ਬੈਸੂ,
2: ਜੇ ਤੋ ਕਿਤੇ ਕੋਈ ਕਾਗਜ਼ ਹੋਏ ਤਾਂ ਉਸ ਨੇ ਆਮ ਦੂਰ ਤਿਆਰੀ ਕਰ ਰਿਹਾ, ਦੇਖਾਂ ਤਾਂ ਕਿ ਯਾਰ ਫਲਾਣੀ ਜਗ੍ਹਾ ਕੋਈ ਜਾਣਾ ਪੜੀ ਹੋਵੋ।

0: ਮਾਨ ਸਾਹਿਬ ਔਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਲੇਕ ਹੈ ਔਰ ਤਾਲੀਮ ਨਾਲ ਲੇਕ ਹੈ ਤੇ ਬਾਕੀ ਆਪਣਾ ਰਸਮ ਰਿਵਾਜ਼ ਨਾਲ ਲੇਕ ਹੈ ਥੋੜ੍ਹੀ ਬਹੁਤ ਗੱਲ ਥਾਰੇ ਨਾਲ ਕੀ ਹੈ। ਉਮੀਦ ਕਰਾਂ ਕਿ ਤੁਹਾਨੂੰ ਮਾਰੀ ਅੱਜ ਕੀ ਜੀ ਗੱਲਬਾਤ ਪਸੰਦ ਆਈ ਹੋਏਗੀ।
1: ਅਬਦੁਲ ਰਸ਼ੀਦ ਚੌਹਾਨ ਨਾਲ ਗੱਲਬਾਤ ਕਰ ਰਿਹਾ ਸੀ, ਮਾਰਾ ਸਾਥੀ ਸ਼ੌਕਤਮ ਬੋਕੜ ਔਰ ਬਹਿਤੇ ਮਾਰੇ ਕੋਲ ਮਾਮ ਸ਼ਫੀ ਖਾਨ ਕੀ ਆਵਾਜ਼ ਮਾਂ ਔਰ ਸੁਣ ਲਿਆ।

ਕੰਜ਼ਰਵੇਸ਼ਨ ਕੀ ਜੇ ਹਮਨੇ ਗੱਲ ਕੀਤੀ ਇੱਕ ਤੇ ਕੰਜ਼ਰਵੇਸ਼ਨ ਪਾਪੂਲੇਸ਼ਨ ਕੀ ਲੈਵਲ ਪਰ ਹੈ, ਦੂਜੀ ਕੰਜ਼ਰਵੇਸ਼ਨ ਜਿਹੜੀ ਹੈ ਵਾ ਸਪੀਸੀਜ਼ ਕੀ ਲੈਵਲ ਪਰ ਹੈ, ਤੀਜੀ ਕੰਜ਼ਰਵੇਸ਼ਨ ਡੀ ਇਕੋਸਿਸਟਮ ਲੈਵਲ ਪਰ ਹੈ, ਜੈਨੇਟਿਕ ਡਾਇਵਰਸਿਟੀ ਜਿਹੜੀ ਹੈ ਵੋ ਉਸਕੋ ਲਾਸਟ ਜੁੜਾ ਜਾਤਾ ਮੈਂਡਲਸ ਕੋ ਲਾ ਕੇ ਓਵਰ ਡੋਮੀਨੇਸ਼ਨ ਕੀ ਵਜ੍ਹਾ ਤੇ ਜਾਂ ਐਕਸਪ੍ਰੈਸ਼ਨ ਆਫ ਜੋ ਹੈ ਡੈਟਰਸ ਜੀਨਸ ਜਿਹੜੇ ਹੈ ਨੁਕਸਾਨ ਦੇ ਜਿਹੜੇ ਜੀਨਸ ਹੈ ਜਦ ਵੀ ਐਕਸਪ੍ਰੈਸ ਹੋਏ ਤਾਂ ਉਸ ਵਕਤ ਜਿਹੜੀ ਹੈ ਵਾ ਆਬਾਦੀ ਬਰਬਾਦ ਹੋ ਜਾਏ। ਜੈਨੇਟਿਕ ਡ੍ਰਿਫਟ ਇੱਕ ਛੋਟੀ ਆਬਾਦੀ ਉਹ ਵੀ ਇੱਕ ਇਕੋਲੋਜੀਕਲ ਔਰ ਰੈਵੋਲਿਊਸ਼ਨਰੀ ਪ੍ਰੋਸੈਸ ਮੈਂ ਕੰਮ ਕਰਾਇਆ, ਲੇਕਿਨ ਉਹ ਉਸਕਾ ਜਿਹੜਾ ਅਸਰਾਤ ਮੈਂ ਵੀ ਜੈਨੇਟਿਕ ਡ੍ਰਿਫਟ ਕਾ ਵੀ ਜਿਹੜਾ ਮਨਫੀ ਹੋਏ ਨਤਾਇਜ ਜੈਨੇਟਿਕ ਵੇਰੀਏਸ਼ਨ ਕੀ ਲਾਸ ਕੀ ਵਜ੍ਹਾ ਤੇ ਜਿਹੜਾ ਨਤਾਇਜ ਆਪਣਾ ਅਸਰ ਹੋਇਆ, ਇੱਕ ਇਨਬ੍ਰੀਡਿੰਗ ਡਿਪਰੈਸ਼ਨ ਹੈ, ਆਊਟਬ੍ਰੀਡਿੰਗ ਡਿਪਰੈਸ਼ਨ ਹੈ, ਤੋ ਰੈਵੋਲਿਊਸ਼ਨਰੀ ਫਲੈਕਸੀਬਿਲਿਟੀ ਜਿਹੜੀ ਖਤਮ ਹੋ ਜਾਏ। ਪ੍ਰੋਗਰਾਮ ਅੱਗੇ ਗੱਲਬਾਤ ਹਮ ਕਰਾਂਗੇ, ਕੰਸੈਪਟ ਹੈ ਜੋ IUCN ਥ੍ਰੈਟਨਡ ਕੈਟੇਗਰੀਜ਼ ਕੋ, IUCN ਕੋ ਮਤਲਬ ਹੈ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਐਂਡ ਨੈਚੁਰਲ ਰਿਸੋਰਸਿਸ, ਤੋ ਇਸ ਮੈਂ ਜਿਹੜੀ ਇਨਫਾਰਮੇਸ਼ਨ ਹੈ ਆਬਜ਼ਰਵੇਸ਼ਨ ਲਈ ਜਾ ਕੇ ਕਿਤਨੀ ਆਬਾਦੀ ਜਿਹੜੀ ਹੈ ਇੰਡੀਵਿਜੁਅਲ ਜਿਹੜੇ ਘੱਟ ਹੋਏ ਹੈ, ਟੋਟਲ ਜੋਗ੍ਰਾਫੀਕਲ ਏਰੀਓ ਕਿਸੇ ਵੀ ਜਿਹੜੀ ਨਸਲ ਨੇ ਕਿਤਨਾ ਆਕੂਪਾਈ ਕੀ ਹੋਇਆ, ਪ੍ਰੀਡਿਕਟਡ ਡਿਕਲਾਈਨ ਕਿਤਨਾ ਹੋਇਆ ਉਨਮਾ ਬਰੀਡਿੰਗ ਇੰਡੀਵਿਜੁਅਲਸ ਮਾ, ਇਸ ਤੋਂ ਇਲਾਵਾ ਕਿਤਨਾ ਨੈਚੁਰਲ ਇੰਡੀਵਿਜੁਅਲਸ ਮਾ ਜਿਹੜਾ ਜ਼ਿੰਦਾ ਹੈ, ਪ੍ਰੋਬੇਬਿਲਿਟੀ ਕਿਤਨੀ ਹੈ ਸਪੀਸੀਜ਼ ਕੀ ਆਣਾ ਦੌਰ ਮੇਂ ਨਸਲ ਜਿਹੜੀ ਹੈ ਵੇ ਤਮਾ ਸਕੇ, ਉਸਕੀ ਜਿਹੜੀ ਹੈ ਪ੍ਰੋਬੇਬਿਲਿਟੀ ਜਿਹੜੀ ਹੈ ਵੋ ਖੜੀ ਜਾਏ। ਥ੍ਰੈਟਨਡ ਕੈਟੇਗਰੀ ਜਿਹੜੀ ਹੈ ਉਸਮਾ ਇੱਕ ਤਾਂ ਐਕਸਟੈਂਟ ਹੈ, ਐਕਸਟੈਂਟ ਇਨ ਵਾਈਲਡ ਹੈ, ਕ੍ਰਿਟੀਕਲੀ ਅਨਡੇਂਜਰਡ ਹੈ, ਅਨਡੇਂਜਰਡ ਹੈ, ਵਲਨਰੇਬਲ ਹੈ, ਨੀਅਰ ਥ੍ਰੈਟਨਡ ਹੈ, ਲੀਸਟ ਕੰਸਰਨ, ਲੀਸਟ ਕੰਸਰਨ ਵੇ ਜਿਹੜੀ ਨਸਲਾਂ ਨਾਲ ਜ਼ਿਆਦਾ ਖਤਰੋ ਲਾਹਕ ਨਹੀਂ ਜਾਂ ਨਾਨ ਅਵੈਲੂਏਟਡ ਹੈ, ਕੁਝ ਐਸੀ ਜਿਹੜੀ ਮੁੱਚ ਸਾਰੀ ਨਸਲ ਹੈ